0: ਰਾਮ ਜੀ ਹੈ ਵਰਸੀ ਜਿਵਾਈ
1: ਪਾਏ ਗੋਬਿੰਦ ਦਾਸ ਜੀ ਹੋਈ ਵਰਸੀ ਜਿਵਾਈ
0: ਰਾਤ ਜੁਮੇ ਜੀ ਸਬਰੀ ਹੋਈ ਸਹਿਰੀ ਲੀ ਜਾਈ
1: ਰਾਤ ਜੁਮੇ ਜੀ ਸਬਰੀ ਸਹਿਰੇ ਲੀ ਜਾਈ
0: ਪਾਣ ਲਾ ਪ੍ਰਸਾਦ ਜੇ ਐ

0: ਦੱਸ ਲੈਣਾ
1: ਯਾਰ
0: ਤੁਸੀਂ ਕਮਾਈ
1: ਹੈ
0: ਅਰੇ ਅੰਧੜਾ ਮੰਦੜਾ ਲੂਲਾ ਲੰਗੜਾ ਯਾਰ ਲਾ ਸਿੱਕਣ ਪਿਆ
1: ਬਰਾਬਰ ਤੋ ਖਾਸਾ ਕੇ ਹੱਥ ਦਾ ਦਾਨ ਕਰੇ ਕੇ ਝੋਲੀ ਕਰੇ ਦੇ
0: ਝੋਲੀ ਕਰੇ
1: ਅਰੇ ਹੈ ਕੇ ਰੋਹ ਕੇ ਲਾ ਰਸ ਹੈ
0: ਉਹ ਰੋਹੀ ਕਰੇ ਪੇਸੁਰਮ ਕੇ ਚੋਂ ਥਾ
1: ਉਹ ਮਜਾ ਸਾਈ ਅਸਾਂ ਜੋ ਮਿੰਨਾ ਪੋ ਹੈ
0: ਇਹਨੇ ਕੁੰਜ ਲਿਖੇ ਨਜੋ
1: ਹਾਂ ਤਵਰੀ ਬਾਬੇ ਖੇ ਬੁਧਾਈ
0: ਅੱਬਾ ਤਾਂ ਕਿਹੜੋ ਨਿਆ ਪੜਿੰਦਾ
1: ਅਸਾਂ ਜੋ ਇਹ